ਦੜ ਦਾਖ ਨਾ ਆਪਣੇ ਆਖੇ ਥੂਕੌੜੀ ਗਿੱਦੜ ਦਾਖ ਨਾ ਆਪਣੇ ਆਖੇ ਥੂਕੌੜੀ ਨੱਚਣ ਨੱਚ ਨ ਜਾਣੀ ਆਖੇ ਭੋਏ ਸੌੜੀ ਬੋਲੇ ਅੱਗੇ ਗਾਵੀਏ ਭੈਰੋ ਸੋ ਗੌੜੀ ਹੰਸਾਂ ਨਾਲ ਟਟੀਰੀ ਕਿਉਂ ਪਹੁੰਚੇ ਦੌੜੀ ਸਾਵਣ ਵਣ ਹਰਿਆਵਲੇ ਅਕ ਜੰਮੇ ਔੜੀ ਬੇਮੁਖ ਸੁਖ ਨਾ ਦੇਖਈ ਜੂ ਛੁੱਟੜ ਛੋੜੀ।

ਅਲਖ ਭਰੀਏ ਵੜੀਏ ਕੱਜਲ ਕੋਠੜੀ ਮੂੰਹ ਕਾਲਖ ਭਰੀਏ ਕੱਲਰ ਖੇਤੀ ਬੀਜੀਏ ਕਿਹੋ ਕਾਜ ਨ ਸਰੀਏ ਟੁੱਟੀ ਪਿੰਗੇ ਪਿੰਗੀਏ ਪੈ ਟੋਏ ਮਰੀਏ ਕੰਨਾ ਫੜ ਮਨ ਤਾਰੋਆ ਕਿਉਂ ਦੁੱਤਰ ਤਰੀਏ ਅਗਲਾਏ ਮੰਦਰ ਸਵੇ ਤਿਸ ਨਾਲ ਨ ਫਰੀਏ।